ਕੀੜੀਆਂ ਮਕੌੜਿਆਂ ਦੀ ਝੁੰਡ, ਜੰਗਲ ਦੇ ਸਾਰੇ ਜਾਨਵਰ, ਸ਼ੇਰ, ਇੱਕ ਹਾਥੀ ਬਹੁਤ ਸੋਹਣਾ ਸਜਿਆ ਹੋਇਆ, ਉਹ ਸਭ ਦੇ ਵਿੱਚ ਟੁਰਦਾ ਪਿਆ ਹੈ। ਨੰਦੂ ਗੁਬਲੀ ਨਜ਼ਾਰਾ ਦੇਖ ਕੇ ਹੈਰਾਨ ਥੀ ਗਈ। ਦੁੱਖ ਵੀ ਥੀਆ, ਹੁਣ ਅਸਾਂ ਨਾਰਾ ਸੂੰ, ਹੁਣ ਹੋਰ ਵੱਡਾ ਜਾਨਵਰ ਕਬੀਲੀਆ ਸੀ ਸਾਕੂ ਖਾਵੇ ਸੀ। ਵੱਤ ਸਾਰੇ ਪਾਰਟੀ ਮਨਾਉਣੀ ਹੈ, ਹੋਰ ਕੀ, ਢੋਲ ਵਜਾਵਣ ਥੀਂਦਾ ਪਿਆ ਹੈ। ਵੱਤ ਇੱਕ ਦਮ ਸ਼ਾਂਤ ਥੀ ਗਿਆ। ਵੱਤ ਇੱਕ ਆਵਾਜ਼ ਆਵਣ ਸ਼ੁਰੂ ਥਈ, ਤੁਸਾਂ ਦੋਨੋਂ ਸਾਡੇ ਇਲਾਕੇ ਵਿੱਚ ਕੀ ਕਰੇਂਦੇ ਪਏ ਹੋ? ਇਹ ਘੁੰਮਣ ਦੀ ਜਗ੍ਹਾ ਹੈ? ਹੁਣ ਦੇਖਿਆ ਕੇਰ ਵੀ ਡਿੱਸਦਾ ਕਹਿਨੀ, ਬੁਲੇਂਦਾ ਕੌਣ ਪਿਆ ਹੈ? ਦੋਨੋਂ ਡਰ ਗਏ। ਵੱਤ ਆਵਾਜ਼ ਆਈ, ਕਬ ਗਿਨਸਾਂ ਗਿੱਚੀ, ਹੁਣ ਤੁਸਾਂ ਦਾ ਬਚਣਾ ਮੁਸ਼ਕਿਲ ਹੈ। ਵੱਤ ਮਕੌੜਾ ਕੰਧ ਦੇ ਉੱਤੇ ਬਾਹ ਕੇ ਆਖਿਆ, ਇਹ ਸਾਡੀ ਕਬੀਲੀ ਸਰਦਾਰ ਦੀ ਆਵਾਜ਼ ਹੈ, ਮਾਫ਼ੀ ਮੰਗ ਗਿਨੋ। ਨੰਦੂ, ਮਾਫ਼ੀ ਮੰਗ ਗਿਣਦੇ ਹਾਂ, ਹੂ ਦਿਸਦੀ ਨਹੀਂ ਪਈ, ਕਿੱਥਾ ਹੈ? ਜੰਗਲ ਦਾ ਰਾਜਾ ਤਾਂ ਸਾਰਿਆਂ ਵਿੱਚ ਹੈ, ਚਿੱਟਾ ਮਕੌੜਾ, ਉਹ ਸਾਡੇ ਮਹਿਮਾਨ

0: ਗਿੱਚੀ ਹੁਣ ਤੁਸਾਂ ਦਾ ਬਚਣਾ ਮੁਸ਼ਕਿਲ ਹੈ। ਵਤ ਮਕੋੜਾ ਕੰਧੇ ਉੱਤੇ ਬਾਹ ਕੇ ਆਖਿਆ, ਇਹ ਸਾਡੀ ਕਬੀਲੀ ਸਰਦਾਰ ਦੀ ਆਵਾਜ਼ ਹੈ। ਮਾਫ਼ੀ ਮੰਗ ਗਿਨੋ ਨੰਦੂ, ਮਾਫ਼ੀ ਮੰਗ ਗਿਣਦੇ ਹਾਂ। ਹੂ ਦਿਸਦੀ ਨਹੀਂ ਪਈ ਕਿੱਥਾ ਹੈ। ਜੰਗਲ ਦਾ ਰਾਜਾ ਤਾਂ ਸਾਰਿਆਂ ਵਿੱਚ ਹੈ ਚਿੱਟਾ ਮਕੌੜਾ, ਉਹ ਸਾਡੇ ਮਹਿਮਾਨ ਹਿੰਨ। ਇਹ ਸਾਡਾ ਇਲਾਕਾ ਹੈ, ਇੱਥਾਂ ਸਰਦਾਰ ਕਬੀਲੀ ਦਾ ਰਾਜ ਹੈ। ਉਹ ਥੱਲੇ ਖਲੋਤੀ ਪਈ ਹੈ, ਥੱਲੇ ਦੇਖੋ। ਤਲਵਾਰ ਗਿਨ ਕੇ ਨੰਦੂ ਕੁਬਲੀ ਥੱਲੇ ਦੇਖਿਆ, ਉੱਥਾਂ ਚਿੱਟੀ ਖਲੋਤੀ ਪਈ ਹੈ। ਨੰਦੂ ਸੁਣੋ, ਤੁਸਾਂ ਤਾਂ ਕਬੀਲੀ ਸਰਦਾਰ ਦੇ ਕੋਲ ਗਿਣ ਕੇ ਆਉਣਾ ਹੈ, ਇਹ ਤਾਂ ਚੀਟੀ ਹੈ। ਚਿੱਟਾ ਮਕੌੜਾ ਜ਼ੋਰ ਨਾਲ ਹੱਸਿਆ, ਕਮਲਾ ਥੀ ਗਿਆ ਹੈ, ਕਬੀਲੀ ਦਾ ਮਤਬਲ ਕਹਿ ਨਹੀਂ ਜਾਣਦਾ। ਇਹ ਸਾਡੀ ਸਰਦਾਰ ਕਬੀਲੀ ਹੈ, ਚੀਟੀ ਕੋ ਮੁਲਤਾਨੀ ਵਿੱਚ ਕਬੀਲੀ ਆਖਦੇ ਹਨ। ਸਾਰੀ ਫੌਜ ਜ਼ੋਰ ਜ਼ੋਰ ਨਾਲ ਹੱਸਣ ਲੱਗੀ, ਨੰਦੂ ਤਾਂ ਗੁਬਲੀ ਵੀ ਹੱਸਣ ਲੱਗੇ ਜ਼ੋਰ ਜ਼ੋਰ ਨਾਲ।
1: ਕਬੀਲੀ, ਹੁਣੇ ਤੁਸਾਂ ਸੌਮਿਆ ਦੂਆ ਦੀ ਇਹ ਕਹਾਣੀ ਸੁਣਦੇ ਪਏ ਹਵੇ। ਸਰਾਇਕੀ ਭੈਣੋ ਭਰਾਵੋ, ਇਹ ਕਹਾਣੀ ਤੁਹਾਕੂ ਕਿੰਜ ਦੀ ਲੱਗੀ ਸਾਕੂ ਲਿਖ ਕੇ ਭੇਜਣਾ, ਤੇ ਹੁਣ ਸਰਾਇਕੀਆਂ ਦੇ ਸੁਭਾਅ ਮੁਤਾਬਕ ਗੀਤਾਂ ਦੀ ਚਸ ਗਿਨੋ। ਤੁਹਾਕੂ ਸੁਣਵੇਂਦੇ ਹਾਂ ਇੱਕ ਬਹੁ ਵਧੀਆ ਸਰਾਇਕੀ ਗੀਤ, ਬੋਲ ਹਿੰਨ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ। ਗਾਵਣ ਵਾਲੀ ਹਿੰਨ ਸੋਫੀਆ ਮਲਿਕ।

ਵਾਕਈ ਗੀਤ ਬਹੁ ਮਜ਼ੇਦਾਰ ਹੈ ਨਾ। ਤੇ ਹੁਣ ਤੁਹਾਕੂ ਸੁਣ ਵੇਂਦੇ ਹਾਂ ਸੁਰਿੰਦਰ ਕੌਰ ਦਾ ਗਾਇਆ ਇੱਕ ਗੀਤ, ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ।